ਤੁਸੀਂ ਸੁਣ ਰਹੇ ਹੋ ਐਸ ਡਬਲਯੂ ਆਰ 99.9 FM ਅਤੇ ਮੈਂ ਹਾਂ ਤੁਹਾਡਾ ਆਪਣਾ ਸ਼ਾਮ ਕੁਮਾਰ ਅਤੇ ਸ਼ੁਰੂ ਹੋ ਰਿਹਾ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ। ਚਲੋ ਅੱਜ ਫਿਰ ਸੁਰਾਂ ਯਾਦਾਂ ਅਤੇ ਅਣਸੁਣੀਆਂ ਗੱਲਾਂ 'ਤੇ ਇੱਕ ਨਵੇਂ ਸਫ਼ਰ 'ਤੇ ਚੱਲੀਏ। ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਤੁਸੀਂ ਟਿਊਨ ਕਰਕੇ ਸੁਣ ਸਕਦੇ ਹੋ ਅਤੇ ਸਮਾਂ ਹੈਗਾ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਿਡਨੀ ਦਾ ਟਾਈਮ। ਸੁਣਨ ਵਾਸਤੇ ਤੁਸੀਂ www.sWR999.com.au ਤੇ ਵੀ ਸੁਣ ਸਕਦੇ ਹੋ ਇੰਟਰਨੈਟ ਦੇ ਮਾਧਿਅਮ। ਅੱਜ ਮੌਸਮ ਬਹੁਤ ਵਧੀਆ, ਬਿਲਕੁਲ ਸਾਫ ਦਿਨ, ਟੈਂਪਰੇਚਰ ਤਕਰੀਬਨ 19 ਰਹੇਗਾ ਅਤੇ ਘੱਟ ਤੋਂ ਘੱਟ ਸੀ 10। ਅਗਲੇ ਕੁਛ ਦਿਨ ਟੈਂਪਰੇਚਰ ਤਾਂ ਵੱਧ ਤੋਂ ਵੱਧ ਤਕਰੀਬਨ ਇੰਨਾ ਹੀ ਰਹਿਣਾ, ਘੱਟ ਤੋਂ ਘੱਟ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁੱਕਰਵਾਰ ਨੂੰ ਘੱਟ ਜਾਏਗਾ 4, ਸ਼ਨਿਚਰਵਾਰ ਨੂੰ 3 ਅਤੇ ਫਿਰ ਐਤਵਾਰ ਨੂੰ 6। ਬਾਕੀ ਦਿਨਾਂ 'ਚ ਟੈਂਪਰੇਚਰ ਤਕਰੀਬਨ 10-11 ਹੀ ਰਹਿਣਾ ਹੈ। ਸੋ ਵੱਖ ਵੱਖ ਟੈਂਪਰੇਚਰ, ਥੋੜ੍ਹੀ ਜਿਹੀ ਠੰਡਕ ਵੱਜਦੀ ਲੰਘਦੇ ਹੋਏ, ਇੰਨੀ ਜ਼ਿਆਦਾ ਵੀ ਠੰਡਕ ਨਹੀਂ, ਸਿਡਨੀ ਦਾ ਮੌਸਮ ਇੰਜੋਏ ਕਰਦੇ ਹੋਏ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮੇਲਾ ਗੀਤਾਂ ਦਾ, ਜਿੱਥੇ ਕਹਿੰਦੇ ਆ ਕਿ ਹਰ ਗੀਤ ਆਪਣੀ ਕਹਾਣੀ ਸੁਣਾਉਂਦਾ ਆ। ਇਸ ਸੁਰਾਂ ਦੇ ਸਫ਼ਰ ਦੇ ਵਿੱਚ ਅੱਜ ਆਪਾਂ ਪਹਿਲਾਂ ਕਿ ਧਾਰਮਿਕ ਗੀਤ ਸੁਣਾਂਗੇ, ਉਸ ਤੋਂ ਬਾਅਦ 'ਚ ਕੁਛ ਗਾਣੇ ਇਕੱਠੇ ਕਰਕੇ ਲਿਆਂਦੇ ਆ ਪੰਜਾਬੀ ਲੋਕ ਸੰਗੀਤ, ਜਿਹੜੀ ਕਿ ਸਾਡੀ ਮਿੱਟੀ ਦੀ ਮਹਿਕ ਆ। ਇਸ ਲੇਖ ਹੇਠ ਕੁਛ ਪੰਜਾਬੀ ਲੋਕ ਗੀਤ, ਸਾਡੇ ਨਾਲ ਜੁੜੇ ਹੋਏ ਕੁਛ ਗੀਤ ਸੁਣਾਵਾਂਗੇ। ਬਾਕੀ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹੀ ਚੱਲੇਗਾ, ਤੁਸੀਂ ਵੀ ਜ਼ਰੂਰ ਸਾਥ ਦਿਆ ਕਰੋ, ਸਾਥ ਦਿੰਦੇ ਰਹਿਣਾ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਦੱਸਿਆ ਕਰੋ। ਤੁਸੀਂ ਸੁਣ ਰਹੇ ਆਪਣਾ ਮਨਪਸੰਦ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।

0: SWA 99.9.
1: The difference is the music.
2: ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ ਸੁਣੋ 99.9 FM ਦੀ ਫ੍ਰੀਕੁਐਂਸੀ 'ਤੇ। ਪੰਜਾਬੀ ਲੋਕ ਸੰਗੀਤ ਸਾਡੀ ਮਿੱਟੀ ਦੀ ਮਹਿਕ, ਸੰਗੀਤ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਅਤੇ ਕਿਉਂ ਜ਼ਰੂਰੀ ਆ ਦੋਸਤੋ? ਸੰਗੀਤ ਦਾ ਅਰਥ ਹੈ ਲੋਕ ਦਾ ਮਤਲਬ ਹੈ ਲੋਕਾਂ ਦਾ। ਕਹਿੰਦੇ ਕਿ ਲੋਕ ਸੰਗੀਤ ਉਹ ਸੰਗੀਤ ਹੁੰਦਾ ਜੋ ਆਮ ਲੋਕਾਂ ਦੀ ਜ਼ਿੰਦਗੀ ਵਿੱਚੋਂ ਪੈਦਾ ਹੁੰਦਾ। ਇਹ ਕਿਸੇ ਇੱਕ ਕਲਾਕਾਰ ਦੀ ਰਚਨਾ ਨਹੀਂ ਹੁੰਦੀ, ਇਹ ਸਾਲਾਂ ਸਾਲ ਲੋਕਾਂ ਦੀ ਜ਼ੁਬਾਨ ਰਾਹੀਂ ਅੱਗੇ ਵੱਧਦੀ ਰਹਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਲੋਕ ਸੰਗੀਤ ਦੀ। ਹੁਣ ਇੱਕ ਬਹੁਤ ਹੀ ਦਿਲਚਸਪ ਸਵਾਲ ਆ ਕਿ ਸੰਗੀਤ ਸਾਡੀ ਜ਼ਿੰਦਗੀ ਵਿੱਚ ਇੰਨਾ ਮਹੱਤਵ ਕਿਉਂ ਆ? ਦੋਸਤੋ, ਜੇ ਅਸੀਂ ਧਿਆਨ ਦੇਈਏ ਤਾਂ ਸੋਚੀਏ, ਧਿਆਨ ਨਾਲ ਸੋਚੀਏ ਤਾਂ ਸੰਗੀਤ ਸਾਡੇ ਜੀਵਨ ਦਾ ਹਿੱਸਾ ਜਨਮ ਤੋਂ ਹੀ ਬਣ ਜਾਂਦਾ। ਜਦੋਂ ਇੱਕ ਬੱਚਾ ਜਨਮ ਲੈਂਦਾ ਆ ਤਾਂ ਮਾਂ ਦੀ ਲੋਰੀ ਉਸਦਾ ਪਹਿਲਾ ਸੰਗੀਤ ਬਣ ਜਾਂਦੀ ਆ, ਸੰਗੀਤ ਹੁੰਦੀ ਆ। ਉਹ ਲੋਰੀ ਵਿੱਚ ਸਿਰਫ ਸੁਰ ਨਹੀਂ ਹੁੰਦੇ, ਸਗੋਂ ਮਾਂ ਦਾ ਪਿਆਰ, ਮਮਤਾ, ਸੁਰੱਖਿਆ ਦੀ ਭਾਵਨਾ ਵੀ ਹੁੰਦੀ ਆ। ਇਸ ਤਰ੍ਹਾਂ ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਹਰ ਪੜਾਅ 'ਤੇ ਸੰਗੀਤ ਸਾਡੇ ਨਾਲ ਚੱਲਦਾ ਰਹਿੰਦਾ ਆ। ਇਹ ਸੰਗੀਤ ਕਦੇ ਲੱਗਦਾ ਕਿ ਦਿਲ ਦੀ ਭਾਸ਼ਾ ਵੀ ਆ। ਅਕਸਰ ਕਹਿੰਦੇ ਕਿ ਅਜਿਹੇ ਜਜ਼ਬਾਤ ਹੁੰਦੇ ਆ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੇ, ਪਰ ਇੱਕ ਧੁਨ ਜਾਂ ਇੱਕ ਗੀਤ ਉਹਨਾਂ ਨੂੰ ਬੜੀ ਖੂਬਸੂਰਤੀ ਨਾਲ ਪ੍ਰਗਟ ਕਰ ਦਿੰਦੀ ਆ। ਕਈ ਵਾਰ ਕਈ ਪੁਰਾਣੇ ਗੀਤ ਆਪਾਂ ਸੁਣਦੇ ਹਾਂ, ਸਾਲਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ। ਕਿਸੇ ਨੂੰ ਆਪਣੇ ਬਚਪਨ ਦੀ ਯਾਦ ਆ ਜਾਂਦੀ ਹੈ, ਕਿਸੇ ਨੂੰ ਆਪਣੇ ਪਿੰਡ ਦੀ, ਕਿਸੇ ਨੂੰ ਆਪਣੇ ਮਾਪਿਆਂ ਦੀ ਅਤੇ ਕਿਸੇ ਨੂੰ ਆਪਣੇ ਦੋਸਤਾਂ ਦੀ। ਇਹ ਤਾਂ ਸੰਗੀਤ ਦੀ ਖਾਸੀਅਤ ਹੈ। ਸੰਗੀਤ ਜਿਹੜਾ ਅਸੀਂ ਧਾਰਮਿਕ ਗੀਤਾਂ 'ਚ ਸੁਣਿਆ, ਸੂਫੀਆਨਾ ਕਲਾਮ, ਲੋਕ ਗੀਤ, ਪਿੰਡਾਂ ਦੇ ਗੀਤ, ਫਿਰ ਆਹ ਜਿਹੜੀਆਂ ਦਾਸਤਾਨਾਂ ਉਹਨਾਂ ਦੇ ਵਿੱਚ ਸੰਗੀਤ। ਸੋ ਇਹ ਸੰਗੀਤ ਸਾਡੀ ਜ਼ਿੰਦਗੀ ਨਾਲ ਹਮੇਸ਼ਾ ਹੀ ਜੁੜਿਆ ਅਤੇ ਹਮੇਸ਼ਾ ਹੀ ਜੁੜਿਆ ਰਹੇਗਾ।

0: The difference is the music.
1: Swan 99.9.
2: ਦੋਸਤੋ, ਸੰਗੀਤ ਦੇ ਨਾਲ ਬਹੁਤ ਸਾਰੇ ਸਾਜ਼ ਵੀ ਜੁੜੇ ਹੋ ਆ। ਇਹ ਸੰਗੀਤ ਦੇ ਵਿੱਚ ਜਿੱਦਾਂ ਤੁੰਬੀ, ਡਫਲੀ, ਢੋਲ, ਢੋਲਕੀ, ਟੰਡ, ਸਾਰੰਗੀ, ਬਹੁਤ ਸਾਰੇ ਸਾਜ਼ ਜੁੜੇ ਹੋ ਆ। ਇਹ ਸਾਜ਼ ਵੀ ਸਾਡੀ ਜ਼ਿੰਦਗੀ ਦਾ, ਸਾਡੇ ਲੋਕ ਸੰਗੀਤ ਦਾ ਇੱਕ ਹਿੱਸਾ ਬਣਿਓ ਆ। ਕਹਿੰਦੇ ਜਦੋਂ ਘਰ 'ਚ ਵਿਆਹ ਹੁੰਦਾ ਤਾਂ ਢੋਲ ਦੀ ਥਾਪ ਬੋਲੀਆਂ ਅਤੇ ਗਿੱਧਾ ਮਾਹੌਲ ਨੂੰ ਖੁਸ਼ੀਆਂ ਨਾਲ ਭਰ ਦਿੰਦਾ। ਵਿਸਾਖੀ ਆਵੇ ਤਾਂ ਭੰਗੜੇ ਦੀਆਂ ਧੁੰਨਾਂ ਵੀ ਗੂੰਜਦੀਆਂ ਨੇ। ਲੋਹੜੀ ਹੋਵੇ ਤਾਂ ਲੋਕ ਅੱਗ ਦੇ ਆਲੇ ਦੁਆਲੇ ਗੀਤ ਗਾਉਂਦੇ ਆ। ਪਰ ਜਦੋਂ ਵਿਛੋੜਾ ਜਾਂ ਦੁੱਖ ਹੁੰਦਾ ਤਾਂ ਉਸ ਸਮੇਂ ਵੀ ਲੋਕ ਸੰਗੀਤ ਸਾਡੇ ਨਾਲ ਹੀ ਹੁੰਦਾ ਹੈ। ਪੰਜਾਬ ਵਿੱਚ ਲਾਹਣੀਆਂ ਅਤੇ ਵਿਛੋੜਿਆਂ ਦੇ ਗੀਤ ਲੋਕਾਂ ਦੇ ਦੁੱਖ ਨੂੰ ਬਿਆਨ ਕਰਨ ਦਾ ਇੱਕ ਸਾਧਨ ਹੁੰਦਾ ਹੈ। ਇਹਦਾ ਮਤਲਬ ਇਹ ਆ ਕਿ ਸੰਗੀਤ ਸਿਰਫ ਹਾਸੇ ਦਾ ਸਾਥੀ ਨਹੀਂ, ਸਗੋਂ ਔਖੇ ਸਮੇਂ ਦਾ ਵੀ ਸਾਥੀ ਹੈ। ਸੰਗੀਤ ਜਿਹੜਾ ਤਣਾਅ ਵੀ ਘਟਾ ਦਿੰਦਾ ਹੈ।

ਇਹ ਸੀ ਕੁਛ ਸੰਗੀਤ ਦੇ ਜਿਹੜੇ ਸਾਜ਼ ਵਰਤੇ ਜਾਂਦੇ ਉਹਨਾਂ ਦੇ ਨਮੂਨੇ। ਜ਼ਿੰਦਗੀ ਦੇ ਵਿੱਚ ਆਪਾਂ ਬਹੁਤ ਰੁੱਝੇ ਹੋ, ਜ਼ਿੰਦਗੀ 'ਚ ਕੰਮ ਦਾ ਦਬਾਅ, ਜੇ ਪੜ੍ਹਾਈ ਕਰਦੇ ਹਾਂ ਤਾਂ ਪੜ੍ਹਾਈ ਦਾ ਦਬਾਅ, ਕਾਰੋਬਾਰ ਕਰਦੇ ਹਾਂ ਤਾਂ ਕਾਰੋਬਾਰ ਦੀਆਂ ਜ਼ਿੰਮੇਵਾਰੀਆਂ, ਇਹ ਸਾਨੂੰ ਸਾਰੇ ਥਕਾ ਦਿੰਦੀਆਂ। ਅਜਿਹੇ ਸਮੇਂ 'ਚ ਜੇ ਅਸੀਂ ਆਪਣਾ ਕੁਝ ਸਮਾਂ ਆਪਣੇ ਮਨਪਸੰਦ ਸੰਗੀਤ ਸੁਣੀਏ ਤਾਂ ਮਨ ਹੌਲਾ ਹੋ ਜਾਂਦਾ। ਇਸ ਲਈ ਬਹੁਤ ਸਾਰੇ ਲੋਕ ਸਵੇਰੇ ਸਵੇਰੇ ਕੁਛ ਧਾਰਮਿਕ ਗੀਤ ਸੁਣਦੇ ਆ, ਸ਼ਬਦ ਸੁਣਦੇ ਆ, ਸੂਫੀ ਸੰਗੀਤ ਸੁਣਦੇ ਆ, ਜਾਂ ਹੌਲੀ ਧੁੰਨ ਵਾਲੇ ਗੀਤ ਸੁਣਨਾ ਪਸੰਦ ਕਰਦੇ ਆ।

0: 99.9
1: ਕਹਿੰਦੇ ਆ ਕਿ ਕਿਸੇ ਵੀ ਪੰਜਾਬੀ ਨੂੰ ਦੁਨੀਆ ਦੇ ਵਿੱਚ ਕਿਤੇ ਵੀ ਲੈ ਜਾਓ, ਕਿਸੇ ਕੋਨੇ 'ਚ ਵੀ ਲੈ ਜਾਓ, ਜਦੋਂ ਕਦੀ ਢੋਲ ਦੀ ਪਹਿਲੀ ਥਾਪ ਸੁਣਾਈ ਦਿੰਦੀ ਹੈ ਜਾਂ ਤੁੰਬੀ ਦੀ ਮਿੱਠੀ ਧੁੰਨ ਸੁਣਾਈ ਦੇਵੇ, ਤਾਂ ਉਸ ਵਿੱਚ ਦਿਲ ਉਹਦਾ ਆਪਣੇ ਪੰਜਾਬ ਦੀ ਮਿੱਟੀ ਵੱਲ ਖਿੱਚਿਆ ਜਾਂਦਾ। ਉਦੋਂ ਹੀ ਉਹਨੂੰ ਆਪਣੇ ਪਿੰਡ ਦੀਆਂ ਗਲੀਆਂ ਵੀ ਯਾਦ ਆ ਜਾਂਦੀਆਂ, ਸਰੋਂ ਦੇ ਖੇਤ ਯਾਦ ਆਉਂਦੇ ਆ, ਪਿੱਪਲ ਦੀ ਛਾਂ, ਬੋਹੜ ਦੀ ਛਾਂ ਯਾਦ ਆਉਂਦੀ ਆ, ਲੋਹੜੀ ਦੀ ਅੱਗ, ਵਿਸਾਖੀ ਦਾ ਮੇਲਾ ਯਾਦ ਆਉਂਦਾ ਆ। ਇਹੀ ਸੰਗੀਤ ਦਾ ਕਹਿੰਦੇ ਜਾਦੂ ਹੁੰਦਾ। ਲੋਕ ਗੀਤਾਂ ਵਿੱਚ ਜੀਵਨ ਦੀ ਸੱਚਾਈ ਵੀ ਆ। ਪੰਜਾਬੀ ਲੋਕ ਗੀਤ ਸਾਨੂੰ ਲੋਕ ਗੀਤ ਸਿਖਾਉਂਦੇ ਹਨ ਕਿ ਜ਼ਿੰਦਗੀ ਵਿੱਚ ਖੁਸ਼ੀ ਵੀ ਆਉਂਦੀ ਹੈ ਅਤੇ ਗਮ ਵੀ ਆਉਂਦੇ ਆ। ਹੀਰ ਦਾ ਕਿੱਸਾ ਸੁਣੀਏ ਤਾਂ ਸਾਨੂੰ ਸੱਚੇ ਪਿਆਰ ਦੀ ਕਹਾਣੀ ਯਾਦ ਆਉਂਦੀ ਆ, ਸੁਣਾਉਂਦੀ ਆ। ਮਿਰਜ਼ਾ ਹਿੰਮਤ ਦੀ ਗੱਲ ਕਰਦਾ ਆ। ਟੱਪੇ ਸਾਨੂੰ ਹੱਸਣਾ ਸਿਖਾਉਂਦੇ ਆ ਅਤੇ ਬੋਲੀਆਂ ਰਿਸ਼ਤਿਆਂ ਦਾ ਮਿਠਾਸ ਦੱਸਦੀਆਂ ਆ।

ਅਸੀਂ ਜ਼ਿੰਦਗੀ 'ਚ ਇਹ ਮਿਰਜੇ ਦੀਆਂ ਗੱਲਾਂ, ਹੀਰ ਸੋਹਣੀ ਬਹਿਵਾਲ ਅਤੇ ਹੋਰ ਇੱਦਾਂ ਦੇ ਕਿੱਸੇ ਹਮੇਸ਼ਾ ਯਾਦ ਕਰਦੇ ਰਹਾਂਗੇ। ਕਹਿੰਦੇ ਜਿੱਦਣ ਸਾਡੇ ਘਰਾਂ ਵਿੱਚ ਲੋਰੀਆਂ ਦੀ ਥਾਂ ਨੇ ਚੁੱਪ ਲੈ ਲਿਆ ਨਾ, ਇਹ ਚੁੱਪ ਹੋ ਗਈ, ਉਦਣ ਵਿਆਹਾਂ ਵਿੱਚ ਸੁਹਾਗ ਅਤੇ ਬੋਲੀਆਂ ਗੁੰਜਣੀਆਂ ਬੰਦ ਹੋ ਜਾਣਗੀਆਂ। ਜਿਸ ਦਿਨ ਢੋਲ ਦੀ ਥਾਪ ਸਿਰਫ ਯਾਦ ਬਣ ਕੇ ਰਹਿ ਗਈ, ਉਸ ਦਿਨ ਅਸੀਂ ਸਿਰਫ ਕੁਝ ਗੀਤ ਹੀ ਨਹੀਂ ਗਵਾਵਾਂਗੇ, ਅਸੀਂ ਆਪਣੀ ਪਛਾਣ ਦਾ ਇੱਕ ਬਹੁਤ ਵੱਡਾ ਹਿੱਸਾ ਵੀ ਗਵਾਲਵਾਂਗੇ। ਇਸ ਲਈ ਜਦੋਂ ਵੀ ਤੁਹਾਨੂੰ ਮੌਕਾ ਲੱਗੇ ਤਾਂ ਆਪਣੇ ਬੱਚਿਆਂ ਨੂੰ ਆਪ ਲੋਕ ਗੀਤ ਜ਼ਰੂਰ ਸੁਣਾਓ। ਆਪਣੇ ਬਜ਼ੁਰਗਾਂ ਦੇ ਕੋਲ ਬੈਠੀਏ, ਉਹਨਾਂ ਤੋਂ ਟੱਪੇ ਮਾਈਏ ਅਤੇ ਹੀਰ ਦਾ ਸੁਹਾਗ ਸੁਣੀਏ, ਕਿਉਂਕਿ ਕਿਤਾਬਾਂ ਇਤਿਹਾਸ ਨੂੰ ਪੜ੍ਹਾਉਂਦੀਆਂ ਅਤੇ ਪਰ ਲੋਕ ਗੀਤ ਇਤਿਹਾਸ ਨੂੰ ਮਹਿਸੂਸ ਕਰਾਉਂਦਾ ਆ।

0: Swap
1: 99.9. ਦੋਸਤੋ ਕਹਿੰਦੇ ਆ ਕਿ ਲੋਕ ਸੰਗੀਤ ਨਾ ਹੁੰਦੇ ਤਾਂ ਸਾਡੀਆਂ ਬਹੁਤ ਸਾਰੀਆਂ ਰਸਮਾਂ ਰਿਵਾਜ ਅੱਜ ਅਸੀਂ ਭੁੱਲ ਚੁੱਕੇ ਹੁੰਦੇ। ਸੁਹਾਗ, ਘੋੜੀਆਂ, ਟੱਪੇ, ਮਾਹੀਏ, ਬੋਲੀਆਂ ਇੱਕ ਸਿਰਫ ਗੀਤ ਹੀ ਨਹੀਂ ਆ, ਸਗੋਂ ਪੰਜਾਬ ਦੇ ਸਮਾਜਿਕ ਇਤਿਹਾਸ ਦੀ ਜੀਵੰਤ ਕਿਤਾਬ ਵੀ ਹਨ। ਇਹਨਾਂ ਰਾਹੀਂ ਸਾਨੂੰ ਪਤਾ ਲੱਗਦਾ ਕਿ ਸਾਡੇ ਪੁਰਖੇ ਕਿਵੇਂ ਜਿਉਂਦੇ ਸੀ, ਕੀ ਗਾਉਂਦੇ ਸੀ ਅਤੇ ਕਿਹੜੀਆਂ ਕਦਰਾਂ ਨੂੰ ਮਹੱਤਵ ਦਿੰਦੇ ਸੀ। ਲੋਕ ਸੰਗੀਤ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦਾ। ਕਹਿੰਦੇ ਅੱਜ ਬਹੁਤ ਸਾਰੇ ਪੰਜਾਬੀ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਚ ਚਲ ਗਏ ਆ, ਪਰ ਉਹ ਜਦੋਂ ਹੀਰ ਮਿਰਜ਼ਾ ਅਤੇ ਟੱਪੇ ਜਾਂ ਢੋਲ ਦੀ ਆਵਾਜ਼ ਸੁਣਦੇ ਆ ਤਾਂ ਅੱਜ ਵੀ ਉਹਨਾਂ ਨੂੰ ਆਪਣੇ ਪਿੰਡ, ਆਪਣੀ ਮਿੱਟੀ ਅਤੇ ਆਪਣੇ ਲੋਕ ਯਾਦ ਆ ਜਾਂਦੇ ਆ। ਲੋਕ ਸੰਗੀਤ ਦੂਰੀਆਂ ਨੂੰ ਘਟਾ ਦਿੰਦਾ ਆ।

0: ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਪ੍ਰੋਗਰਾਮ ਨੂੰ ਸੁਣਨ ਵਾਸਤੇ ਫ੍ਰੀ ਔਨ ਏਅਰ ਰੇਡੀਓ 99.9 FM ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸਿਡਨੀ ਵੈਸਟ 'ਤੇ ਸੁਣਿਆ ਜਾ ਸਕਦਾ ਇੰਟਰਨੈਟ ਦੇ ਮਾਧਿਅਮ ਸੁਣਨ ਵਾਸਤੇ www.sw.com.au ਜਾਂ ਟਿਊਨ ਇਨ ਰੇਡੀਓ ਐਪ ਡਾਊਨਲੋਡ ਕਰਕੇ ਉਹਦੇ 'ਚ SWR 99.9 FM ਲੱਭ ਕੇ ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਵੀ ਸੁਣਿਆ ਜਾ ਸਕਦਾ ਪ੍ਰੋਗਰਾਮ ਹਫ਼ਤਾਵਾਰੀ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ 8 ਤੋਂ 10 ਸਿਡਨੀ ਟਾਈਮ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਸਿਡਨੀ ਟਾਈਮ ਨਾਲ ਮੈਚ ਕਰਕੇ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਐਤਵਾਰ ਦੇ ਦਿਨ ਸੁਣ ਸਕਦੇ ਹੋ ਸੁਣਦੇ ਹਾਂ ਕੁਛ ਉਹ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੁਛ ਮੋਟੀਵੇਟ ਕਰਕੇ ਜਾਣ ਚੰਗੀਆਂ ਲੱਗਣ ਔਰ ਜ਼ਿੰਦਗੀ ਨਾਲ ਸਹਾਈ ਹੋਣ ਇੱਦਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਸੁਣਦੇ ਹਾਂ ਕਿਰਾਏਦਾਰ ਕਿਰਾਏ ਵਾਲੇ ਘਰ ਦੀ ਗੱਲ ਸਰਬਜੀਤ ਸਿੰਘ ਕਿੱਦਾਂ ਅੱਖਰਾਂ 'ਚ ਪਰੋ ਗਏ ਇਹ ਸੁਣਦੇ ਹਾਂ ਕੁਛ ਮੋਟੀਵੇਟ ਦੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ
1: ਗੱਲ ਹੈ ਤਾਂ ਪੁਰਾਣੀ ਪਰ ਹੈ ਪਤੇ ਦੀ ਲਓ ਸੁਣੋ ਫਿਰ ਛੜੇ ਮਲੰਗ ਰਹਿੰਦਿਆਂ ਮੇਰੇ ਕੋਲ ਮੇਰਾ ਇੱਕ ਬਾਂਕਾ ਯਾਰ ਬੇਲੀ ਉਚੇਚਾ ਲੁਧਿਆਣੇ ਤੋਂ ਮਿਲਣ ਆਉਂਦਾ ਇਹ ਮਿੱਤਰ ਪਿਆਰਾ ਸ਼੍ਰੋਮਣੀ ਸ਼ਰਾਬੀ ਦਲ ਦਾ ਪ੍ਰਧਾਨ ਅਤੇ ਬਹੁਤ ਹੀ ਮਿੱਤਰ ਨਿਵਾਜ ਮੇਜ਼ਬਾਨ ਸੀ ਇਹਨਾਂ ਮਹਾਂਪੁਰਸ਼ਾਂ ਦੀ ਮਿਹਨਤ ਨਾਲ ਹੀ ਆਪਾਂ ਨੂੰ ਕੌੜਾ ਪਾਣੀ ਮਿੱਠਾ ਲੱਗਣ ਲੱਗਾ ਸੀ ਜਦ ਉਹਦੇ ਕੋਲ ਮੈਂ ਜਾਂ ਹੋਰ ਸਾਡੇ ਰੰਗ ਕਰਮੀ ਮਿੱਤਰ ਜਾਂਦੇ ਸੀ ਤਾਂ ਉਹ ਇੰਨਾ ਚਾਹ ਕਰਦਾ ਕਿ ਪੁੱਛੋ ਨਾ ਕਈ ਕਈ ਦਿਨ ਸਾਡਾ ਬੇਲੀਆਂ ਦਾ ਉਹਦੇ ਕਿਰਾਏ ਦੇ ਘਰ ਕਿਆਮ ਰਹਿੰਦਾ ਸੀ ਅਸੀਂ ਪਿਆਰ ਨਾਲ ਉਹਦਾ ਨਾਂ ਭੂਆ ਰੱਖਿਆ ਹੋਇਆ ਸੀ ਇੱਕ ਦਿਨ ਭੂਆ ਅੰਮ੍ਰਿਤਸਰ ਆਈ ਅਤੇ ਭੂਆ ਦੀ ਸੇਵਾ ਵੀ ਫਿਰ ਭੂਆ ਦੇ ਸਕੇ ਭਤੀਜ ਵਾਂਗੂ ਹੀ ਕਰਨੀ ਪੈਣੀ ਸੀ ਖਾਤਰਦਾਰੀ ਦੇ ਦੌਰ 'ਚ ਰਾਤੀਂ ਭੂਆ ਦੇ ਹੋਰ ਵੀ ਭਤੀਜ ਆ ਜੁੜੇ ਖੂਬ ਰੌਣਕਾਂ ਲੱਗੀਆਂ ਸੁੱਚੀਆਂ ਲੁੱਚੀਆਂ ਗੱਲਾਂ ਖੀਰੇ ਤਰ੍ਹਾਂ ਟਮਾਟਰ ਪਿਆਜ਼ ਸਲਾਦ ਚੁਟਕਲੇ ਚਿਕਨ ਬਰਫਾਂ ਸੋਡੇ ਅਤੇ ਭੁਜੀਏ ਟੇਪ 'ਤੇ ਪੰਜਾਬੀ ਗਾਣੇ ਲਾ ਕੇ ਭੰਗੜਾ ਵੀ ਖੂਬ ਪਿਆ ਅਤੇ ਮਹਿਫਲ ਦਾ ਆਖਰੀ ਸੀਨ ਭੱਜੇ ਟੁੱਟੇ ਭਤੀਜ ਅਤੇ ਭੂਆ ਲਾਛਾਂ ਵਾਂਗੂ ਵਿਛੇ ਹੋਏ ਕਮਰੇ ਦੀ ਹਾਲਤ ਜਿਉਂ ਟਿੱਛਣ 'ਤੇ ਬੰਬ ਫਟਿਆ ਹੁੰਦਾ ਸਮੂਹਕ ਘਰਾੜਿਆਂ ਦਾ ਮਦਮਸਤ ਸੰਗੀਤ ਜਿਉਂ ਜਿਉਂ ਦਿਨ ਚੜ੍ਹਿਆ ਰਾਤ ਦੇ ਭੰਨੇ ਭਤੀਜ ਟਿੱਬਦੇ ਗਏ ਮੈਂ ਅਤੇ ਭੂਆ ਰਹਿ ਗਏ ਪਿੱਛੇ ਮੈਂ ਔਖਾ ਸੌਖਾ ਜਿਹਾ ਉੱਠ ਕੇ ਚਾਹ ਪਾਣੀ ਕਰਨ ਲੱਗਾ ਭੂਆ ਨੂੰ ਚਾਹ ਪੁੱਛੀ ਭੂਆ ਹੱਥ ਮਾਰ ਕੇ ਫਿਰ ਪਾਸਾ ਲੈ ਕੇ ਪੈ ਗਈ ਕਾਫੀ ਦਿਨ ਚੜ੍ਹੇ ਜਦ ਉੱਠੀ ਤਾਂ ਉਹਨੇ ਐਲਾਨ ਕਰਤਾ ਕਿ ਮੇਰੀ ਤਬੀਅਤ ਨਾਸਾਜ਼ ਆ ਚਾਹ ਵੀ ਨਾ ਪੀਤੀ ਕਹਿੰਦੀ ਸੋਹਣਿਆ ਡਾਕਟਰ ਕੋਲ ਜਾਣਾ ਪੈਣਾ ਮੈਂ ਭੂਆ ਨੂੰ ਲੈ ਕੇ ਪੁਤਲੀ ਘਰ ਇੱਕ ਮਸ਼ਹੂਰ ਵੈਦ ਕੋਲ ਪਹੁੰਚ ਗਿਆ ਦਵਾਖਾਨੇ 'ਚ ਵੈਦ ਇਕੱਲਾ ਹੀ ਸੀ ਮੋਟੀਆਂ ਅੱਖਾਂ ਅਤੇ ਮੋਟੇ ਫਰੇਮ ਦੀ ਹੀ ਐਨਕ 'ਚੋਂ ਝਾਕਦਿਆਂ ਉਸ ਆਮਦ ਦੀ ਵਜ੍ਹਾ ਪੁੱਛੀ ਤਾਂ ਆਪਾਂ ਸਾਰਾ ਹਾਲ ਬਿਆਨ ਕਰਤਾ ਉਸ ਭੂਆ ਦੀ ਨਬਜ਼ ਦੇਖੀ ਅੱਖਾਂ ਦੇਖੀਆਂ ਜੀਭ ਚੈੱਕ ਕੀਤੀ ਅਤੇ ਕਈ ਸਵਾਲ ਜਵਾਬ ਕੀਤੇ ਇੰਨੇ ਨੂੰ ਮੈਨੂੰ ਵੀ ਲੱਗਾ ਕਿ ਮੇਰੀ ਵੀ ਹਾਲਤ ਭੂਆ ਵਰਗੀ ਹੋ ਗਈ ਹੈ ਮੈਂ ਵੀ ਆਪਣੀ ਨਬਜ਼ ਦਿਖਾਉਣ ਲਈ ਵੈਦ ਜੀ ਹੁਰਾਂ ਅੱਗੇ ਬਾਂਹ ਕਰਤੀ ਕਹਿੰਦੇ ਤੁਸੀਂ ਵੀ ਬਿਮਾਰ ਹੋ ਮੈਂ ਕਿਹਾ ਜੀ ਲੱਗੀ ਜਾਂਦਾ ਨਾਲੇ ਜਦੋਂ ਪੀਤੀ ਇਕੱਠਿਆਂ ਤਾਂ ਬਿਮਾਰ ਵੀ ਤਾਂ ਇਕੱਠਿਆਂ ਹੀ ਹੋਣਾ ਸੀ ਵੈਦ ਜੀ ਮੇਰੀ ਗੱਲ ਸੁਣ ਕੇ ਮੁਸਕਰਾ ਪਏ ਅਤੇ ਸਾਨੂੰ ਦੋਵਾਂ ਨੂੰ ਘੋਖਵੀਂ ਨਜ਼ਰ ਨਾਲ ਵੇਖ ਕੇ ਮੁੱਠੀ ਮੀਟ ਕੇ ਆਪਣੀ ਬਾਂਹ ਸਾਡੇ ਅੱਗੇ ਕਰਤੀ ਇੱਕ ਦੂਜੇ ਵੱਲ ਵੇਖਦਿਆਂ ਅਸੀਂ ਹੁਣ ਦੋਵੇਂ ਜਣੇ ਵੈਦ ਜੀ ਦੇ ਸਾਹਮਣੇ ਪ੍ਰਸ਼ਨ ਚਿੰਨ੍ਹ ਦੀ ਮੂਰਤ ਸਾਂ ਉਸ ਕਿਹਾ ਲਓ ਬਈ ਮੇਰੀ ਬਾਂਹ 'ਚ ਦੋਵੇਂ ਜਣੇ ਜ਼ਰਾ ਆਪਣੀ ਉਂਗਲ ਖੋਭੋ ਭਲਵਾਨੀ ਜੁੱਸੇ ਵਾਲੀ ਗੁੰਦਵੀਂ ਬਾਂਹ ਦੇ ਵਿੱਚ ਉਂਗਲ ਤਾਂ ਕੀ ਸਾਡੇ ਕੋਲੋਂ 9 ਵੀ ਨਾ ਖੁਬਿਆ ਕਿੰਨੀ ਉਮਰ ਆ ਤੁਹਾਡੀ ਵੈਦ ਨੇ ਸਵਾਲ ਦਾਗਿਆ ਅਤੇ ਫਿਰ ਸਾਡਾ ਉੱਤਰ ਸੁਣ ਕੇ ਮੁਸਕਰਾਇਆ ਹੱਸ਼ਾ ਮੇਰੇ ਤੋਂ ਅੱਧੀ ਇੱਕ ਇੱਕ ਪੁੜੀ ਦਵਾਈ ਦੀ ਸਾਨੂੰ ਖਵਾ ਕੇ ਉਹ ਸਾਡੇ ਲਈ ਦੂਜੀਆਂ ਪੁੜੀਆਂ ਬੰਨਦਾ ਹੋਇਆ ਮੁਖਾਤਬ ਹੋਇਆ ਦੇਖੋ ਕਾਕਾ ਰੱਬ ਨੇ ਰਿਜ਼ਕ ਦਿੱਤਾ ਇਹਨੂੰ ਬੰਦਿਆਂ ਵਾਂਗੂ ਖਾਓ ਇਹ ਜੋ ਸਰੀਰ ਸਾਨੂੰ ਮਿਲਿਆ ਹੋਇਆ ਨਾ ਰੱਬ ਤੋਂ ਇਹ ਕਿਰਾਏ ਦਾ ਕਿਰਾਏ ਦੇ ਮਕਾਨ ਨੂੰ ਸਾਂਭਣਾ ਸੁੱਤਣਾ ਵੀ ਪੈਂਦਾ किराए दे मकान दी देखभाल भी करनी पैंदी है। नहीं करांगे ना ता मालक छेती खाली करवा लो। गल सारी इन्नी है, आपां सारे किराएदार हाँ। वैद दी गल साडे तालू च फट्टी च ठुके किल वांगू खुब गई।
0: देखो जी, किराए दा मकान इहदी देखभाल तां आपां ही करनी है ना। जे आपां नहीं करांगे ये मकान दी हालत खस्ता हो सकती है। इसी तरह ये शरीर भी साडा किराए दा मकान ही है, इहनू भी आपां जिंदगी चलदे हुए लुक आफ्टर करिए। इहदे च जो भी कमियां पेशियां आउंदियां उहनू नाल नाल ही ठीक करिए। गाना सुणदे आ, आरिफ लोहार दी आवाज़ च चीज़ां दी गल कर गया, बहुत ही वधिया तरीके नाल सवालां जवाबां च ये गीत नू गाया।
2: तू जहल अनपढ़ पिंड च तेन लैके आया मैं, हुण तक तो रुक
3: मैं अनपढ़ नजर आनी आ।
2: बड़ा कहना
3: बोलो दस दियो इन्हां नू।
2: ओए चलिए तेनू घरों मैं किथे लैके आया सां?
3: साईवाल।
2: साईवाल तो जहाज चलदे ने, पिंडू कौन होया?
3: जिंदाबाद। ये सिर्फ आप लोगों को हंसाने के लिए थोड़ा सा हम ये ड्रामा करते हैं, ऐसी कोई बात नहीं। मुझे पता है कि हम नॉर्वे आए हैं। मैं आपको ये मेंशन कर दूं कि मुझे पता है कि हम इस जगह पे
2: आए। वीजा देन लगे हैं, बायोडाटा ही इन्ना को ले लेंदे ने, बंदे को मार्जिन नहीं रह जाता। एक्सक्यूज मी,
3: चीजा लेके दे मेनू।
2: केड़ियां? ए हुण ते तेनू लेके देते हैं मनकड़े जे ओथों खरीद के।
3: ए नहीं, जिन्हां दी खातर इत्थे लेके आया मैं चीजा लेके दे।
2: केड़ियां चीजा लेके दियां तेनू मैं? चलिए आटे का भा पुछ, इस वे तेल का कि हो गया। मैं अल्लाह की कसम गड्डी की जगह गड रख ली।
3: मैनू नहीं पता, मैं चीजा लैके
2: दे। रब दी सौं तेनू लै देंगा, मेरी खेती निकलू तेनू जरूर लै दू।
3: जे मैं चीजा ना लैके दूंगा मैं पेके चले जाना है। बस
2: तू पेके जाने की गल की थी ना, मैं तेरिया लत्ता भान देंगा।
3: की कर लेंगा? चीजा चीजा लेके दे बस।
2: मैं कहना मेरी तनखा आ जाएगी तेन ले जाएगा, पीरजादे पैसे देने मेनू, अल्लाह की कसमी ले।
3: मेनू नहीं पता, मेन चीजा लेके दे बस।

0: ਯਾਰ ਤੁਹਾਡੇ ਘਰ ਦੀ ਲੜਾਈ ਪਈ
1: ਮੈਨੂੰ ਜਿਹੜੀਆਂ ਮੈਂ ਚੀਜ਼ਾਂ
0: ਮੇਰਾ ਘਰ ਬਰਬਾਦ ਹੋਣ ਡਿਆ ਤੂੰ ਢੋਲ ਵਜਾਈ ਜਾਣ ਡਿਆ ਧਮਾਲ ਕਰਨ ਡਿਆ ਆ ਤੂੰ ਤੂੰ ਤੇ ਖੁਸ਼ ਹੋਣਾ ਹੀ ਹੈ

ਅੱਲਾ ਦੀ ਸੁਣ, ਇਹ ਮਾਈ ਕਮੇਟੀ ਵਾਲੇ ਦੇ ਬੱਚੇ ਮਰ ਜਾਣ, ਰੋਜ਼ ਕਹਿੰਦੀ ਕੱਲ ਦੇ ਦੂੰ ਲਾ ਉਹਨੇ ਆਪਣੇ ਮੁੰਡੇ ਦੇ ਵਿਆਹ ਦੇ ਲਈ, ਤੈਨੂੰ ਕਹਿੰਦਾ ਮੈਂ ਲੈ ਦਿਆਂਗਾ ਚੀਜ਼ਾਂ।

0: Swa 99.9.
1: ਇਹ ਸੀ ਚੀਜ਼ਾਂ ਦੀ ਮੰਗ ਕਰਦੇ ਹੋਏ, ਚੀਜ਼ਾਂ ਜੇ ਮੌਕੇ 'ਤੇ ਲੈ ਦਿੱਤੀਆਂ ਜਾਣ ਤਾਂ ਸ਼ਾਇਦ ਇੰਨੀ ਨੌਬਤ ਨਾ ਆਵੇ। ਚਲੋ ਇਹ ਤਾਂ ਪਰਸਨਲ ਮਾਮਲੇ ਆ, ਚੀਜ਼ਾਂ ਵਕਤ ਸਿਰ ਮਿਲਦੀਆਂ ਜਾਣ, ਲੈਂਦੇ ਜਾਣ ਅਤੇ ਰਿਸ਼ਤੇ ਵਧੀਆ ਚੱਲਦੇ ਰਹਿੰਦੇ ਆ। ਅੱਗੇ ਗਾਣੇ ਦੀ ਧੁਨ ਸੁਣਦੇ ਹਾਂ ਸਾਜਰ ਆਵਾਜ਼ 'ਚ। ਸੈਕਸੋਫੋਨ 'ਤੇ ਬਹੁਤ ਹੀ ਵਧੀਆ ਫਿਲਮ ਦੇ ਇੱਕ ਬਹੁਤ ਹੀ ਵਧੀਆ ਗਾਣਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੋਏਗਾ, ਮੈਨੂੰ ਬਹੁਤ ਪਸੰਦ ਆ, ਉਸ ਗਾਣੇ ਦੀ ਧੁਨ ਸੁਣਦੇ ਹਾਂ। ਉਹ ਤੋਂ ਬਾਅਦ 'ਚ ਗੀਤ ਸੁਣਾਂਗੇ, ਫਿਲਮ ਸ਼ਾਇਦ ਗਾਣਾ ਸੁਣਦੇ ਹੀ ਤੁਹਾਨੂੰ ਲੱਗ ਜਾਏਗਾ ਪਤਾ। ਔਰ ਬਹੁਤ ਵਧੀਆ ਫਿਲਮ, ਬਹੁਤ ਵਧੀਆ ਫਿਲਮ ਜਿਸ ਨੇ ਕਾਫੀ ਸਿਨੇਮਾ ਹਾਲ ਦੇ ਵਿੱਚ ਬਹੁਤ ਵਧੀਆ ਕਾਰਜਕਾਰੀ ਕੀਤੀ ਸੀ। ਕਈ ਕਈ ਦਿਨ ਹਾਊਸਫੁੱਲ ਲਗਾਤਾਰ ਮਹੀਨਿਆਂ ਦੇ ਹਿਸਾਬ ਨਾਲ ਚੱਲਦੀ ਗਈ ਸੀ। ਉਸ ਫਿਲਮ 'ਚੋਂ ਇੱਕ ਗੀਤ

ਇਹ ਸੀ ਸੈਕਸੋਫੋਨ 'ਤੇ ਫਿਲਮ ਕ੍ਰਾਂਤੀ ਦੇ ਇੱਕ ਗੀਤ ਜਿਹੜਾ ਗਾਇਆ ਸੀ ਲਤਾ ਮੰਗੇਸ਼ਕਰ ਅਤੇ ਨਿਤਿਨ ਮੁਕੇਸ਼ ਨੇ। ਕ੍ਰਾਂਤੀ ਯਾਨੀ ਕਿ ਰੈਵੋਲਿਊਸ਼ਨ 1981 'ਚ ਫਿਲਮ ਬਣੀ ਸੀ। ਇਹ ਇਹਨੂੰ ਹਿਸਟੋਰੀਕਲ ਡਰਾਮਾ ਵੀ ਕਹਿ ਸਕਦੇ ਹਨ। ਪ੍ਰੋਡਿਊਸ ਡਾਇਰੈਕਟ ਅਤੇ ਲਿਖਿਆ ਸੀ ਮਨੋਜ ਕੁਮਾਰ ਨੇ। ਮਨੋਜ ਕੁਮਾਰ ਨੇ ਜਿਹੜੀ ਫਿਲਮ ਲਿਖੀ ਇਹਦੇ 'ਚ ਬਹੁਤ ਸਾਰੇ ਕਲਾਕਾਰਾਂ ਨੇ ਕੰਮ ਕੀਤਾ, ਜਿਨ੍ਹਾਂ 'ਚੋਂ ਮੇਨ ਕਲਾਕਾਰ ਸੀ ਦਲੀਪ ਕੁਮਾਰ, ਮਨੋਜ ਕੁਮਾਰ, ਸ਼ਸ਼ੀ ਕਪੂਰ, ਹੇਮਾ ਮਾਲਿਨੀ, ਸ਼ਤਰੂਘਨ ਸਿਨਹਾ, ਪ੍ਰਵੀਨ ਬਾਵੀ, ਸਾਰਿਕਾ, ਨਿਰੂਪਾ ਰਾਏ, ਪ੍ਰੇਮ ਚੋਪੜਾ। ਦਲੀਪ ਕੁਮਾਰ ਦੀ ਇਸ ਫਿਲਮ 'ਚ 5 ਸਾਲਾਂ ਦੀ ਵਕਫੇ ਤੋਂ ਬਾਅਦ 'ਚ ਵਾਪਸੀ ਹੋਈ ਸੀ। ਕਹਾਣੀ ਜਿਹੜੀ 1825 ਤੋਂ 1875 ਦੇ ਸਮੇਂ ਦੌਰਾਨ ਬ੍ਰਿਟਿਸ਼ ਜਿਹੜੇ ਇੰਡੀਆ 'ਚ ਆਏ ਸੀ ਉਹਨਾਂ ਨੂੰ ਉਹਨਾਂ ਤੋਂ ਆਜ਼ਾਦੀ ਲੈਣ ਵਾਸਤੇ ਇਹ ਕ੍ਰਾਂਤੀਕਾਰੀ ਉਹਨਾਂ ਦੇ ਸੰਘਰਸ਼ ਦੀ ਕਹਾਣੀ ਸੀ। ਇਹ ਕਹਾਣੀ ਦੇ ਵਿੱਚ ਬ੍ਰਿਟਿਸ਼ ਵਾਲੇ ਜਿਸ ਤਰ੍ਹਾਂ ਇੱਕ ਬੰਦਰਗਾਹ ਨੂੰ ਵਰਤਦੇ ਸੀਗੇ, ਬੰਦਰਗਾਹ ਦੇ ਉੱਤੇ ਉਹ ਇੰਡੀਆ ਤੋਂ ਸੋਨਾ ਲੈ ਜਾਂਦੇ ਸੀ ਅਤੇ ਉਸ ਜਹਾਜ਼ਾਂ ਦੇ ਵਿੱਚ ਹਥਿਆਰ ਲੈ ਕੇ ਆਉਂਦੇ ਸੀ, ਜਿਹੜਾ ਕਿ ਇਹਨਾਂ ਕ੍ਰਾਂਤੀਕਾਰੀਆਂ ਨੂੰ ਫਿਰ ਪਤਾ ਚੱਲਿਆ ਅਤੇ ਲੜਾਈ ਹੋਈ ਫਿਰ। ਔਰ ਫਿਲਮ ਦੇ ਵਿੱਚ ਸਾਡੇ ਧੀਰਜ ਕੁਮਾਰ ਨੇ ਵੀ ਕੰਮ ਕੀਤਾ ਸੀ, ਮਨੋਜ ਕੁਮਾਰ ਦਾ ਲੜਕਾ ਕੁਮਾਰ, ਕੁਨਾਲ ਗੋਸਵਾਮੀ, ਉਹਦਾ ਵੀ ਇਸ ਫਿਲਮ ਦੇ ਵਿੱਚ ਪ੍ਰਵੇਸ਼ ਹੋਇਆ ਸੀ। ਔਰ ਇਹ ਫਿਲਮ ਜਿਹੜੀ ਆ 96 ਦਿਨ ਇੱਕ ਸਿਨੇਮਾ ਹਾਲ 'ਚ ਹਾਊਸਫੁੱਲ ਚੱਲੀ ਸੀ, ਬਲੋਕਬਾਸਟਰ ਫਿਲਮ। ਇਹਦੇ 'ਚ ਕਾਫੀ ਗਾਣੇ ਸੀਗੇ, 8 ਗਾਣੇ, ਜ਼ਿਆਦਾ ਗਾਣੇ ਲਤਾ ਮੰਗੇਸ਼ਕਰ ਨੇ ਗਾਏ, ਨਿਤਿਨ ਮੁਕੇਸ਼, ਮਹਿੰਦਰ ਕਪੂਰ, ਕਿਸ਼ੋਰ ਕੁਮਾਰ, ਮੁਹੰਮਦ ਰਫੀ, ਸਿਲਿੰਦਰਾ ਸਿੰਘ, ਮੰਨਾ ਡੇ। ਔਰ ਫਿਲਮ ਵਾਕਿਆ ਹੀ ਦੇਖਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਫਿਲਮ ਇਹ ਸੀ ਜਿਸ ਫਿਲਮ ਨੇ ਕਾਫੀ ਵਧੀਆ ਕਲਾਕਾਰਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ। ਔਰ ਨਿਤਿਨ ਮੁਕੇਸ਼ ਨੇ ਇਹ ਜਿਹੜਾ ਗਾਣਾ ਗਾਇਆ ਉਹ ਫਿਲਮ ਵਿੱਚ ਦੇਖੋਗੇ, ਔਰ ਬਹੁਤ ਵਧੀਆ ਇੱਥੇ ਵੀਡੀਓਗ੍ਰਾਫੀ ਹੋਈ ਸੀ, ਬਹੁਤ ਵਧੀਆ ਸੀਨ ਔਰ ਬਹੁਤ ਹਾਰਡ ਸੀਨ ਵਿੱਚ ਦੀ ਕਲਾਕਾਰਾਂ ਨੇ ਕੰਮ ਕੀਤਾ ਸੀ। ਅਤੇ ਉਹ ਗੀਤ ਸੁਣਦੇ ਆ ਲਤਾ ਮੰਗੇਸ਼ਕਰ ਅਤੇ ਨਿਤਿਨ ਦੀ ਆਵਾਜ਼।

0: Swap. 99.9.
1: ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਗੀਤ ਸੁਣਿਆ ਕ੍ਰਾਂਤੀ ਫਿਲਮ ਦੇ ਵਿੱਚੋਂ ਔਰ ਵਾਕਿਆ ਹੀ ਗਾਣੇ ਦੇ ਵਿੱਚ ਵੀ ਲੱਗਦਾ ਸੀ ਕਿ ਕੁਛ ਦਮ ਹੈ ਲਿਖਣ ਵਾਲਾ ਬਹੁਤ ਵਧੀਆ ਲਿਖ ਗਿਆ ਅਤੇ ਗਾਉਣ ਵਾਲੇ ਬਹੁਤ ਵਧੀਆ ਗਾ ਗਏ ਅੱਗੇ ਗੀਤ ਸੁਣਦੇ ਹਾਂ ਇੱਕ ਮਿੱਟੀ ਦਾ ਬਾਵਾ ਅਰਪਣ ਸੰਧੂ ਦੀ ਆਵਾਜ਼ 'ਚ ਮਿੱਟੀ ਦਾ ਬਾਵਾ ਸਭ ਤੋਂ ਪਹਿਲਾਂ ਗਾ ਗਿਆ ਸੀ ਸਾਡੇ ਆਲਮ ਲੁਹਾਰ ਜੀ ਜਿਹੜਾ ਅੱਜ ਤੱਕ ਚੱਲਦਾ ਔਰ ਗੀਤ ਦੇ ਵਿੱਚ ਆਲਮ ਲੁਹਾਰ ਜੀ ਬਹੁਤ ਵਧੀਆ ਵਧੀਆ ਗੱਲਾਂ ਲਿਖ ਗਏ ਸੀ ਚਲੋ ਅੱਜ ਅਰਪਣ ਸੰਧੂ ਦੀ ਆਵਾਜ਼ 'ਚ ਸੁਣਦੇ ਹਾਂ ਮਿੱਟੀ ਦਾ ਬਾਵਾ

0: 99.9
1: ਇਹ ਸੀ ਅਰਪਣ ਸੰਧੂ, ਗੀਤ ਸੀ ਮਿੱਟੀ ਦਾ ਵਾਵਾ। ਅੱਗੇ ਸੁਣਦੇ ਹਾਂ ਇੱਕ ਕਹਾਣੀ, ਬੋਲਾਂ ਦਾ ਫਰਕ ਇਸ ਕਹਾਣੀ ਸੈਗਮੈਂਟ 'ਚ। ਚਲੋ ਪੇਸ਼ ਹੈ ਕਹਾਣੀ ਬੋਲਾਂ ਦਾ ਫਰਕ।
2: ਮਨਜੀਤ ਅੱਜ ਪਾਸ ਹੋਈਆਂ ਦੋਵਾਂ ਬੇਟੀਆਂ ਲਈ ਸਮਾਨ ਲੈਣ ਲਈ ਘਰੋਂ ਨਿਕਲਿਆ ਹੀ ਸੀ। ਗੇਟ ਮੋਹਰੇ ਤਾਈ ਸੰਤੋ ਮਿਲ ਗਈ। ਸਤਿ ਸ੍ਰੀ ਅਕਾਲ ਤਾਈ, ਮਨਜੀਤ ਨੇ ਬੜੇ ਆਦਰ ਤੇ ਪਿਆਰ ਨਾਲ ਕਿਹਾ। ਜਿਉਂਦਾ ਰਹਿ ਮੱਲ, ਰੱਬ ਤੈਨੂੰ ਪੁੱਤ ਦੇਵੇ। ਭਾਵੇਂ ਇਹ ਇੱਕ ਅਸੀਸ ਹੀ ਸੀ ਪਰ ਮਨਜੀਤ ਨੂੰ ਚੰਗੀ ਨਾ ਲੱਗੀ। ਜਾਂਦਾ ਜਾਂਦਾ ਸੋਚ ਰਿਹਾ ਸੀ, ਬੰਦਾ ਭਾਵੇਂ ਆਪਣੇ ਆਪ ਵਿੱਚ ਜੋ ਮਰਜ਼ੀ ਬਣ ਜਾਏ ਪਰ ਮੁੰਡੇ ਬਿਨਾਂ ਸਮਾਜ ਵਿੱਚ ਅਧੂਰਾ ਹੀ ਸਮਝਿਆ ਜਾਂਦਾ ਹੈ। ਫਿਰ ਸੋਚਣ ਲੱਗਾ, ਰੱਬ ਜੇ ਇੱਕ ਕੁੜੀ ਦੀ ਥਾਂ ਮੁੰਡਾ ਹੀ ਦੇ ਦਿੰਦਾ ਤਾਂ ਅੱਜ ਅਸੀਸਾਂ ਦੇ ਰੂਪ ਵਿੱਚ ਮਿਹਣੇ ਨਾ ਸੁਣਨ ਨੂੰ ਮਿਲਦੇ। ਉਹ ਨਿਰਾਸ਼ ਜਿਹਾ ਹੋਇਆ ਕਿਤਾਬਾਂ ਵਾਲੇ ਦੀ ਦੁਕਾਨ ਵਿੱਚ ਜਾ ਵੜਿਆ। ਕਾਪੀਆਂ ਕਿਤਾਬਾਂ ਦੀ ਲਿਸਟ ਤੋਂ ਸਾਰਾ ਕੁਝ ਲੈ ਕੇ ਆਖਣ ਲੱਗਾ, ਦੋ ਬੈਗ ਵੀ ਦੇ ਦਿਓ। ਦੋਵੇਂ ਲੜਕੇ ਨੇ ਜਾਂ ਲੜਕਾ ਤੇ ਲੜਕੀ ਏ, ਉਸ ਹਿਸਾਬ ਨਾਲ ਹੀ ਦੇ ਦਿੰਦਾ ਹਾਂ ਬੈਗ, ਦੁਕਾਨਦਾਰ ਬੋਲਿਆ। ਦੋਵੇਂ ਲੜਕੀਆਂ ਹੀ ਨੇ, ਮਨਜੀਤ ਨੇ ਕਿਹਾ। ਬੜਾ ਕਿਸਮਤ ਵਾਲਾ ਏ, ਦੋ ਦੇਵੀਆਂ ਨੇ ਘਰ ਵਿੱਚ, ਦੁਕਾਨਦਾਰ ਹੱਸ ਕੇ ਕਹਿਣ ਲੱਗਾ। ਕਿਸਮਤ ਵਾਲਾ ਕਿੱਥੇ ਭਰਾਵਾ, ਉਹ ਉਦਾਸੀ ਜਿਹੀ ਦੇ ਵਿੱਚ ਬੋਲਿਆ। ਮਨਜੀਤ ਦੀ ਗੱਲ ਸੁਣ ਕੇ ਦੁਕਾਨਦਾਰ ਕਹਿਣ ਲੱਗਾ, ਗੱਲ ਸੁਣ, ਮੁੰਡੇ ਜਾਂ ਕੁੜੀ ਦੇ ਵਿਆਹ ਤੋਂ ਬਾਅਦ ਇੱਕ ਚੀਜ਼ ਤਾਂ ਬੇਗਾਨੀ ਹੀ ਆਊ, ਨੂੰਹ ਜਾਂ ਜਵਾਈ। ਹੋ ਸਕਦਾ ਨੂੰਹ ਸੱਸ ਸਹੁਰੇ ਨੂੰ ਘਰੋਂ ਕੱਢ ਦੇਵੇ ਜਾਂ ਅੱਡ ਹੋ ਜਾਵੇ, ਪਰ ਧੀ ਅਜਿਹਾ ਕਦੇ ਨਹੀਂ ਕਰਦੀ। ਹੁਣ ਦੁਕਾਨ ਵਾਲੇ ਦੇ ਬੋਲ ਸੁਣ ਕੇ ਉਸਨੂੰ ਲੱਗ ਰਿਹਾ ਸੀ ਜਿਵੇਂ ਉਹਦਾ ਸਾਲਾਂ ਪੁਰਾਣਾ ਕੋਡ ਠੀਕ ਹੋ ਗਿਆ ਹੋਵੇ।
1: ਇਹ ਸੀ ਕਹਾਣੀ ਬੋਲਾਂ ਦਾ ਫਰਕ। ਗੱਲ ਉਹੀ ਹੁੰਦੀ ਆ, ਕਦੀ ਸਾਨੂੰ ਉਹ ਚੁੱਭ ਜਾਂਦੀ ਆ ਅਤੇ ਕਦੀ ਇੱਕ ਮੱਲਮ ਬਣ ਜਾਂਦੀ ਆ। ਵਾਕਿਆ ਹੀ ਲੜਕੀਆਂ ਮਾਂ ਪਿਓ ਦਾ ਬਹੁਤ ਖਿਆਲ ਰੱਖਦੀਆਂ, ਨੂੰਹਾਂ ਵੀ ਰੱਖਦੀਆਂ, ਪਰ ਲੜਕੀਆਂ ਜਿਹੜੀਆਂ ਥੋੜ੍ਹਾ ਜ਼ਿਆਦਾ ਰੱਖ ਜਾਂਦੀਆਂ। ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ। ਇਹ ਹਫ਼ਤਾਵਾਰੀ ਪ੍ਰੋਗਰਾਮ, ਤੁਸੀਂ ਇਹਦਾ ਜ਼ਰੂਰ ਹਿੱਸਾ ਬਣਿਆ ਕਰੋ। ਫੋਨ ਨੰਬਰ 9676399999। ਪ੍ਰੋਗਰਾਮ ਨੂੰ ਸੁਣਨ ਵਾਸਤੇ ਇੰਟਰਨੈਟ ਦੇ ਮਾਧਿਅਮ www.sw.99999.com.au ਜਾਂ ਫਰੀ ਔਨ ਏਅਰ ਰੇਡੀਓ ਸਿਡਨੀ ਵੈਸਟ 'ਚ 99.9 FM ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣ ਸਕਦੇ ਹੋ। ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਦੱਸਿਆ ਕਰੋ। ਗੀਤ ਸੁਣਦੇ ਇੱਕ ਸੁਰਜੀਤ ਗਿੱਲ ਦਾ ਲਿਖਿਆ ਹੋਇਆ ਅਤੇ ਹਰਦੀਪ ਦਾ ਗਾਇਆ ਹੋਇਆ। ਸੁਰਜੀਤ ਗਿੱਲ ਜਿਹਨੇ ਬਹੁਤ ਵਧੀਆ ਵਧੀਆ ਗੀਤਾਂ ਨੂੰ ਤਰਜਾਂ ਦਿੱਤੀਆਂ, ਗੀਤ ਦਿੱਤੇ, ਗੀਤ ਲਿਖੇ, ਔਰ ਭੰਗੜੇ ਦੇ ਬਹੁਤ ਵਧੀਆ ਕੋਚ ਰਹੇ। ਉਸ ਇਨਸਾਨ ਦਾ ਲਿਖਿਆ ਹੋਇਆ ਗੀਤ।

0: ਇਹ ਸੀ ਹਰਦੀਪ ਗਿੱਲ ਅਤੇ ਗੀਤ ਲਿਖਿਆ ਸੀ ਸੁਰਜੀਤ ਗਿੱਲ ਨੇ। ਯਾਦਾਂ ਦੀ ਗੱਲਾਂ ਬਾਤਾਂ ਕਰ ਗਿਆ। ਅੱਗੇ ਆਪਾਂ ਦੋ ਚਾਰ ਗੱਲਾਂ ਸੁਣਦੇ ਹਾਂ ਜਤਿੰਦਰ ਕੌਰ ਅਤੇ ਜੱਬਲ ਸਿੰਘ ਇਹਨਾਂ ਦੇ ਦੁਆਰਾ ਪੇਸ਼ ਕੀਤੀ ਹੋਈ ਇੱਕ ਛੋਟੀ ਜਿਹੀ ਸਕਿੱਟ। ਜਤਿੰਦਰ ਅਤੇ ਜੱਬਲ ਜੋੜੀ ਬਹੁਤ ਦੇਰ ਤੱਕ ਚੱਲੀ, ਬਹੁਤ ਮਸ਼ਹੂਰ ਜੋੜੀ ਸੀ। ਤਾਂ ਚਲੋ ਇਹ ਸੁਣਦੇ ਹਾਂ ਇਹਨਾਂ ਨੇ ਕੀ ਸ਼ੁਗਲ ਦੀਆਂ ਗੱਲਾਂ ਕੀਤੀਆਂ।
1: ਮਾਰ ਬੁੱਢਿਆ ਲਲਕਾਰਾ ਟੇਡੀ ਪੱਗ ਵਾਲਿਆ, ਟੇਡੀ ਪੱਗ ਵਾਲਿਆ, ਮਾਰ ਬੁੱਢਿਆ ਲਲਕਾਰਾ ਟੇਡੀ ਪੱਗ ਵਾਲਿਆ, ਟੇਡੀ ਪੱਗ ਵਾਲਿਆ।
2: ਆਏ ਹਾਏ ਬੜੀ ਤਿਆਰੀ ਕੱਸੀ ਹੈ, ਕਿੱਥੇ ਚੱਲੇ ਹੈ?
3: ਢੱਠੇ ਖੂਹ ਚ
2: ਜਮ ਜਮ ਜਾ, ਜੀ ਸਦਕੇ ਜਾ।
3: ਨਹੀਂ ਜਾਂਦਾ।
2: ਕਿਉਂ?
3: ਢੱਠੇ ਖੂਹ ਜਾਣ ਦਾ ਪ੍ਰੋਗਰਾਮ ਕੈਂਸਲ, ਮੈਂ ਜਾਵਾਂਗਾ ਵਿਆਹ।
2: ਵਿਆਹ? ਕਿਹੜੇ ਵਿਆਹ ਤੇ? ਮੈਂ ਤੂੰ ਆਪਣੇ ਸ਼ਗਿਰਦ ਤੂੰਬੀ ਦੇ ਭਰਾ ਦੇ ਵਿਆਹ ਤੇ ਤਾਂ ਨਹੀਂ ਚੱਲਿਆ? ਖਬਰਦਾਰ ਜੇ ਤੂੰ ਉੱਥੇ ਗਿਆ ਤੇ।
3: ਕਿਉਂ? ਉੱਥੇ ਕਰਫਿਊ ਲੱਗਾ।
2: ਕਰਫਿਊ ਲੱਗਾ ਨਹੀਂ, ਕਰਫਿਊ ਤੇ ਮੈਂ ਲਾਵਾਂਗੀ ਜਾ ਕੇ।
3: ਓਏ ਮੇਰ ਕਰ, ਮੇਰ ਕਰ ਉਹਨਾਂ ਤੇ, ਉਹਨਾਂ ਵਿਆਹ ਕਰਾਉਣਾ ਵਾ, ਤਲਾਕ ਨਹੀਂ ਗਾ। ਉੱਥੇ ਜਾਵਾਂਗਾ ਮੈਂ, ਚਾਰ ਗਾਣੇ ਗਾਵਾਂਗਾ, ਲੋਕ ਸੁਣਨਗੇ, ਉਸ ਦਾ ਕੋਈ ਮੇਰੀ ਕੈਸਟ ਕੱਢ ਹੀ ਦੇਵੇ।
2: ਫਿਰ ਸ਼ੁਰੂ ਹੋ ਗਿਆ ਸੁਪਨੇ ਵੇਖਣੇ। ਖਬਰਦਾਰ ਜੇ ਤੂੰ ਉੱਥੇ ਗਿਆ ਤੇ, ਤੈਨੂੰ ਕਹਿ ਦਿੱਤਾ ਨਾ ਉੱਥੇ ਮੈਂ ਜਾਵਾਂਗੀ ਔਰ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਕੇ ਆਵਾਂਗੀ।
3: ਤੇਰੀ ਬੇਇੱਜ਼ਤੀ ਕੀ ਕਰਤੀ ਉਹਨਾਂ ਨੇ?
2: ਬੇਇੱਜ਼ਤੀ ਨਹੀਂ ਕੀਤੀ ਤੇ ਹੋਰ ਕੀ। ਆ ਵੇਖ ਆ ਵਿਆਹ ਦਾ ਕਾਰਡ, ਵਿਆਹ ਦਾ ਕਾਰਡ ਨਹੀਂ ਭੇਜਿਆ, ਉਹਦੀ ਫੋਟੋ ਸਟੇਟ ਕਾਪੀ ਕਰਕੇ ਭੇਜ ਦਿੱਤੀ ਹੈ।
3: ਕਾਰਡ ਮੁੱਕੇ ਹੋਣੇ ਆ, ਉਹਨਾਂ ਫੋਟੋ ਸਟੇਟ ਕਾਪੀ ਤੈਨੂੰ ਕਰਤੀ ਆ?
2: ਮੈਂ ਜਾਣਨੀ ਆ ਉਹਨਾਂ ਕਮੀਨਿਆਂ ਨੂੰ, ਉਹਨਾਂ ਮੈਨੂੰ ਜਾਣ ਕੇ ਛੇੜਿਆ ਚਿੜਾਇਆ ਤੇ ਮੈਂ ਵੀ ਹੁਣ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਕੇ ਆਉਣਾ।
3: ਕਿੱਦਾਂ ਲਵੇਂਗੇ ਬਦਲਾ?
2: ਉਹਨਾਂ ਕਾਰਡ ਭੇਜਿਆ ਨਾ ਮੈਨੂੰ ਫੋਟੋ ਸਟੇਟ ਕਰਵਾ ਕੇ, ਮੈਂ ਵੀ 500 ਦੇ ਨੋਟ ਦੀ ਫੋਟੋ ਸਟੇਟ ਕਾਪੀ ਦੇ ਕੇ ਆਵਾਂਗੀ।
3: ਇਹਨੂੰ ਨਹੀਂ ਕੋਈ ਜਿੱਤ ਸਕਦਾ। ਉਹ ਚੱਲ ਜੱਬੜਾ, ਤੂੰ ਕੀ ਲੈਣਾ ਇਹਨਾਂ ਗੱਲਾਂ ਚ? ਓਏ ਉਹ ਤੂੰ ਚੱਲ ਵਿਆਹ ਤੇ ਪੀ ਦਾਰੂ।
0: ਇਹ ਸੀ ਜਤਿੰਦਰ ਕੌਰ ਤੇ ਜੱਬਲ। ਗੱਲ ਵਧੀਆ ਕਰ ਗਏ। ਕਈ ਵਾਰ ਮੈਂ ਸੋਚਦਾ ਹੁੰਦਾ ਕਿ ਜਿਹੜੇ ਵੀ ਕਮੇਡੀਅਨ ਆ ਸ਼ੁਗਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਕਹਿ ਜਾਂਦੇ ਜਿਹੜੀਆਂ ਕਿ ਸਿੱਧੀਆਂ ਕਹਿਣੀਆਂ ਕਈ ਵਾਰੀ ਔਖੀਆਂ ਹੁੰਦੀਆਂ। ਚਲੋ ਜੀਰਸ ਕਾਪੀ ਕਰਾ ਕੇ 50 ਦੇ ਨੋਟ ਨੂੰ ਦੇਣ ਚਲ ਗਏ, ਕਿਉਂਕਿ ਕਾਰਡ ਵੀ ਫੋਟੋ ਸਟੇਟ ਕਾਪੀ ਸੀ। ਗੱਲ ਸੁਣਦੇ ਹਾਂ ਪੋਇਟਰੀ ਦੇ ਜ਼ਰੀਏ ਰਾਜਵਿੰਦਰ ਕੌਰ ਹੁੰਦਲ ਦੀ ਲਿਖੀ ਹੋਈ ਕਵਿਤਾ ਸੁਣਦੇ ਹਾਂ, ਮਾਂ ਦਾ, ਮਾਂ ਦੀ ਜਾਨ। ਮਾਂ ਦੀ ਜਾਨ ਮਗਰੋਂ ਅਸੀਂ ਕੀ ਸੋਚਦੇ ਹਾਂ, ਲਿਖਣ ਵਾਲਾ ਕੀ ਲੈ ਗਿਆ? ਰਾਜਵਿੰਦਰ ਕੌਰ ਦੀ ਕਲਮ ਅਤੇ ਦੀਪ ਜਗਦੀਪ ਦੀ ਆਵਾਜ਼।
4: ਮਾਂ ਦੇ ਜਾਣ ਮਗਰੋਂ। ਮਾਂ ਦੇ ਜਿਉਂਦਿਆਂ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਇੰਨੀ ਵੱਡੀ ਹੋ ਗਈ ਹਾਂ, ਕਿਉਂਕਿ ਮੇਰੇ ਹਰ ਕੰਮ, ਹਰ ਪ੍ਰਸ਼ਨ, ਹਰ ਤਲਬ ਦਾ ਮਾਂ ਕੋਲ ਜਵਾਬ ਸੀ। ਮੈਨੂੰ ਪਤਾ ਸੀ ਕਿ ਆਟੇ 'ਚ ਪਾਣੀ, ਸਾਗ 'ਚ ਲੂਣ, ਅਚਾਰ 'ਚ ਤੇਲ ਪਾਉਣ ਲੱਗਿਆਂ ਮਾਂ ਦੀ ਅਗਵਾਈ ਮੇਰੇ ਨਾਲ ਸੀ। ਮਾਂ ਦੇ ਤੁਰ ਜਾਣ 'ਤੇ ਕਿੰਨੇ ਹੀ ਸਵਾਲ ਜ਼ਿਹਨ 'ਚ ਉੱਭਰਦੇ ਨੇ, ਪਰ ਉਹਨਾਂ ਦੇ ਜਵਾਬ ਅਧੂਰੇ ਨੇ। ਅਤੇ ਹੁਣ ਉਸਦੀ ਅਣਹੋਂਦ ਵਿੱਚ ਹੋ ਰਿਹਾ ਹੈ ਉਸਦੀ ਹੋਂਦ ਦਾ ਅਹਿਸਾਸ। ਹੁਣ ਕੋਈ ਵੀ ਮੈਨੂੰ ਝਿੜਕ ਨਹੀਂ ਮਾਰਦਾ। ਜਦ ਮੇਰੇ ਕੋਲੋਂ ਰਸੋਈ ਵਿੱਚ ਕੱਚ ਦਾ ਗਲਾਸ ਤੜਾਕ ਦੇਣੇ ਟੁੱਟ ਜਾਂਦਾ ਹੈ, ਜਾਂ ਖਾਣ ਪਕਾਉਣ ਵਿੱਚ ਕੋਈ ਵਾਧਾ ਘਾਟਾ ਹੋ ਜਾਂਦਾ ਹੈ, ਜੀ ਕਰਦਾ ਕੋਈ ਬੋਲੇ ਬੋਲੇ ਪੈਰੀ ਆ ਕੇ ਮੇਰੇ ਕੰਮਾਂ ਦੀ ਨਿਗਰਾਨੀ ਕਰੇ, ਕਿਸੇ ਕੰਮ ਵਿੱਚ ਮੇਰੀ ਨਿਪੁੰਨਤਾ ਜਾਂ ਹੋਰ, ਪਰ ਅਜਿਹਾ ਕੁਝ ਵੀ ਨਹੀਂ ਵਾਪਰਦਾ, ਕਿਉਂਕਿ ਉਹ ਅਹਿਸਾਸ ਤਾਂ ਮਾਂ ਦੇ ਦੂਰ ਜਾਣ ਤੋਂ ਬਾਅਦ ਉਭਰੇ ਨੇ ਜ਼ਿਹਨ ਵਿੱਚ। ਮਾਂ ਦੇ ਦੂਰ ਜਾਣ ਤੋਂ ਬਾਅਦ ਜਾਗ ਉੱਠਦਾ ਹੈ ਵੱਧਦੀ ਉਮਰ ਦਾ ਅਹਿਸਾਸ, ਅਤੇ ਇਸ ਅਹਿਸਾਸ ਤੋਂ ਤ੍ਰਭ ਕੇ ਬੁਲਾਉਂਦੀ ਹਾਂ ਆਪਣੀ ਪਿਆਰੀ ਬੇਟੀ ਨੂੰ ਰਸੋਈ ਵਿੱਚ। ਸਮਝਾਉਣਾ ਚਾਹੁੰਦੀ ਹਾਂ ਖਾਣ ਪਕਾਉਣ ਦੇ ਗੁਰ, ਉਹ ਗੁਰ ਜਿਹੜੇ ਮੈਂ ਆਪਣੀ ਮਾਂ ਤੋਂ ਸਿੱਖੇ ਸਨ। ਪਰ ਬੇਟੀ ਹੈ ਕਿ ਕੁਝ ਵੀ ਸਿੱਖਣ ਨੂੰ ਤਿਆਰ ਨਹੀਂ। ਸ਼ਾਇਦ ਉਹ ਵੀ ਜਾਣਦੀ ਹੈ ਕਿ ਉਸਦੇ ਹਰ ਕੰਮ, ਹਰ ਪ੍ਰਸ਼ਨ ਅਤੇ ਹਰ ਤਲਬ ਦਾ ਉਸਦੀ ਮਾਂ ਕੋਲ ਜਵਾਬ ਹੈ, ਉਸਦੀ ਮਾਂ ਕੋਲ ਜਵਾਬ ਹੈ।
0: ਇਹ ਸਾਰੇ ਸਵਾਲਾਂ ਦੇ ਜਵਾਬ ਤਾਂ ਸਿਰਫ ਮਾਂ ਦੇ ਕੋਲ ਹੀ ਹੁੰਦੇ ਆ, ਅਤੇ ਮਾਂ ਦੇ ਜਾਣ ਮਗਰੋਂ ਇਹ ਸਵਾਲ ਸਾਰੇ ਉੱਭਰਦੇ ਆ। ਕਿਉਂ ਉੱਭਰਦੇ ਆ? ਇੱਕ ਰਿਸ਼ਤੇ ਦਾ ਉਹ ਅਹਿਸਾਸ ਹੈ ਜਿਹਨੂੰ ਆਪਾਂ ਜਾਣ ਤੋਂ ਮਗਰੋਂ ਹੀ ਸਮਝਦੇ ਹਾਂ। ਤਾਂ ਗੀਤ ਸੁਣਦੇ ਹਾਂ। ਗੀਤ ਹੈ ਫਿਰੋਜ਼ ਖਾਨ ਦੀ ਆਵਾਜ਼ 'ਚ, ਬਹੁਤ ਹੀ ਪਿਆਰਾ ਗੀਤ।